ਤੇ ਪੇਟ ਨਾ ਜਾਵੇ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਇਹ ਰਵਿਦਾਸ ਭਗਤ ਜੀ ਪੂਰਬ ਜਨਮ ਵਿਖੇ ਬ੍ਰਾਹਮਣ ਸਨ, ਰਾਮਾਨੰਦ ਜੀ ਦੇ ਪਾਸ ਰਹਿ ਕੇ ਸੇਵਾ ਕਰਦੇ ਹੁੰਦੇ ਸਨ। ਰੋਜ਼ਾਨਾ ਸੱਤਾਂ ਘਰਾਂ ਦੀ ਭਿਖਿਆ ਲੈ ਕੇ ਰਾਮਾਨੰਦ ਜੀ ਨੂੰ ਛਕਾਉਂਦੇ ਸਨ। ਇੱਕ ਦਿਨ ਬੜੀ ਵਰਖਾ ਪੈ ਰਹੀ ਸੀ, ਤਦੋਂ ਇੱਕ ਹੀ ਜਗ੍ਹਾ ਤੋਂ ਅੰਨ ਲਿਆ ਕੇ ਛਕਾਵਣਾ ਕੀਤਾ। ਇਸ ਵੇਲੇ ਰਾਮਾਨੰਦ ਜੀ ਸਮਾਧੀ ਵਿੱਚ ਬੈਠੇ ਤਾਂ ਆਪ ਦਾ ਮਨ ਨਹੀਂ ਜੁੜਿਆ, ਤੇ ਪੁੱਛਣ ਤੇ ਫਿਰ ਦੱਸਿਆ, ਮਹਾਰਾਜ ਅੱਜ ਇੱਕੇ

ਤਾਂ ਫਿਰ ਤੈਨੂੰ ਪਤਿਤ ਪਾਵਨ ਕੌਣ ਕਹਿੰਦਾ। ਜੋ ਹਮ ਅਧਮ ਕਰਮ ਕੇ ਪਤਿਤ ਭਏ, ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਜੋ ਭੇ ਦੁਖਤ ਅਰ ਦੀਨ ਪਰਚੀਨ ਲਗ, ਦੀਨ ਦੁਖ ਪੰਜਨ ਬਿਰਧ ਬਿਰਧਾਇਓ ਹੈ। ਜੋ ਬ੍ਰਸ਼ੇ ਅਰਕ ਸੁਤ ਨਰਕ ਨਿਵਾਸੀ ਭਏ, ਨਰਕ ਨਿਵਾਰਨ ਜਗਤ ਜਸ ਗਾਇਓ ਹੈ।

ਪਿੱਛੇ ਤਰ ਜਾਣਾ ਹੁੰਦਾ ਹੈ ਤਾਂ ਹੋਰ ਸੰਸਾਰ ਮੇ ਅਨੇਕਾਂ ਪਾਪੀ ਹਨ ਉਹ ਕਿਉਂ ਨਹੀਂ ਤਰੇ ਤਾਂ ਭਗਤ ਰਵਿਦਾਸ ਜੀ ਕਹਿੰਦੇ ਹਨ ਹੇ ਬੇਅੰਤ ਰੂਪ ਅਕਾਲ ਪੁਰਖ ਜੇ ਕਰਕੇ ਆਪ ਬੋੜੋ ਚਰਨੀ ਲਾਓ ਆਪ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੋ ਉਹੀ ਤਰ ਸਕਦੇ ਹਨ ਜੇ ਉਹ ਵੀ ਆਪ ਦੇ ਚਰਨੀ ਲੱਗਦੇ ਤਾਂ ਉਹਨਾਂ ਨੇ ਵੀ ਤਰ ਜਾਣਾ ਸੀ ਜਿਹੜਾ ਵੀ ਕੋਈ ਤੇਰੇ ਚਰਨਾਂ ਨਾਲ ਜੁੜਦਾ ਉਹ ਤਰ ਹੀ ਤਾਂ ਜਾਂਦਾ ਇਸ ਲਈ ਜੋ

ਚਰਨਾਂ ਨਾਲ ਜੁੜਿਆ ਰਹਾ, ਤੇਰੇ ਚਰਨਾਂ ਵਿੱਚ ਬਹਿ ਕੇ ਸਿਮਰਨ ਕਰਦਾ ਰਹਾ। ਕੋਈ ਸਵਾਸ ਸਿਮਰਨ ਤੋਂ ਬਿਨਾਂ ਖਾਲੀ ਨਾ ਜਾਵੇ ਤਾਂ ਭਗਵਾਨ ਜੀ ਨੇ ਪ੍ਰਸੰਨ ਹੋ ਕੇ ਆਪਣੀ ਗੱਲ ਨਾਲ ਲਾ ਕੇ ਇਹ ਗੱਲ ਮੰਨੀ, ਬਾਈ ਵਾਕਿਆ ਹੀ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਹੁਣ ਕੋਈ ਫਰਕ ਨਹੀਂ ਰਿਹਾ ਕਿਉਂਕਿ ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਜਿਨ੍ਹਾਂ ਨੇ ਭਾਈ ਸਿਮਰਨ ਦੀ ਕਮਾਈ ਕੀਤੀ ਹੈ, ਸਿੱਖ ਵਿੱਚ ਤੇ ਗੁਰੂ ਵਿੱਚ ਫਰਕ ਨਹੀਂ ਰਹਿ ਜਾਂਦਾ। ਸਿੱਖ ਗੁਰੂ, ਗੁਰੂ ਸਿੱਖ ਹੈ, ਇੱਕ ਹੋ ਜਾਂਦਾ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ। ਆਖਰੀ ਤੁਕਾਂ ਵਿੱਚ ਭਗਤ ਰਵਿਦਾਸ

بندم پیدا شد برائے بندگی.

शवम तब याद बिगुजर रोजो शवम दे रही बंदरा अज कैद हम दे

ਲੈਣ ਵਿੱਚ ਅਡਵੈਰ ਨੂੰ ਮਾਰ ਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ ਕਿ ਲਕਸ਼ਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਬੇ ਜਿਹੜੇ ਜ਼ਲਮ ਕਿ ਨਰੈਣੂ ਮਹੰਤ ਕਰ ਗਿਆ ਕਿ ਕੌਮ ਲਈ ਕੁਰਬਾਨੀ ਕੋਈ ਕਰੇ ਵਿਰਲਾ ਬੇ ਜਿਹੜਾ ਉਹ ਭਿੰਡਰਾਂ ਵਾਲਾ ਸੰਤ ਕਰ ਗਿਆ ਕਿ ਉਹ ਦਿਲ ਵਾਲਾ ਹਮੇਸ਼ਾ ਦੁਨੀਆਂ

ਗੁਰੂ ਸਾਹਿਬਾਂ ਦੀ ਪਾਵਨ ਪਿੱਤਰ ਹਜ਼ੂਰ ਦੇ ਚਰਨਾਂ ਵਿੱਚ ਜੁੜ ਬੈਠੇ ਗੁਰੂ ਰੂਮਾਈ ਭਾਈ ਸਾਧ ਸੰਗਤ, ਹੁਕਮ ਲੱਗਾ ਹੈ ਸਾਰਿਆਂ ਤੇ ਵੀ ਕਥਾ ਨਹੀਂ ਔਰ ਚਾਹੀਦੀ ਵੀ ਨਹੀਂ। ਸਮੇਂ ਸਮੇਂ ਨਾਲ ਕਥਾ ਵੀ ਚਾਹੀਦੀ ਹੈ, ਸਮੇਂ ਸਮੇਂ ਨਾਲ ਜੈਸਾ ਸਮਾਂ ਹੋਵੇ ਵੈਸਾ। ਕਿਰਪਾ ਕੀਤੀ ਹੈ ਬਖਸ਼ਿਸ਼, ਮੈਂ ਸੋਚ ਰਿਹਾ ਸਾਂ ਕਿਉਂਕਿ ਰੰਗੀਲਾ ਸਾਹਿਬ ਨੂੰ ਭੁੱਲਣ ਦੀ ਵੀ ਆਦਤ ਹੈ, ਪਰ ਭੁੱਲੇ ਨਹੀਂ, ਯਾਦ ਰੱਖਿਆ। ਬੜੀ ਕਿਰਪਾ ਹੈ, ਭਾਈ ਸਾਹਿਬ ਵੀ ਦੇਹਰਾਦੂਨ ਤੋਂ ਆਏ ਨੇ, ਮੈਂ ਵੀ ਦਿੱਲੀ ਤੋਂ ਆਇਆ। ਦੋਨਾਂ ਦੇ ਸ਼ਹਿਰ ਨੂੰ ਦੱਦਾ ਲੱਗਦਾ ਪਰ ਦਿੱਲੀ ਦੂਰ ਹੈ, ਕਿਲੋਮੀਟਰ ਨਾਪ ਕੇ ਵੇਖ ਲਿਆ ਜੀ। ਪਰ ਇੱਕ ਸਤਿਕਾਰ ਵਜੋਂ, ਕਿਉਂਕਿ ਸ਼ੁਰੂਆਤ ਹੋਈ ਸੀ ਪੰਥ ਦੀ ਪ੍ਰਮੁੱਖ ਮਹਾਨ ਹਸਤੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨਾਲ, ਅਤੇ ਸੰਪੂਰਨਤਾ ਵੀ ਹੋਏਗੀ ਮਹਾਨ ਹਸਤੀ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ, ਸਿਰਫ ਨਾਮ ਦੇ ਸਾਧੂ ਨਹੀਂ ਬਾਕੀ ਵੀ ਸਾਧੂ ਹੀ ਨੇ। ਗੁਰੂ ਬਖਸ਼ਿਸ਼ ਕਰੇ, ਸਮੇਂ ਦਾ ਰਾਗ ਹੈ, ਇਹ ਦਿਨ ਚੱਲ ਰਹੇ ਨੇ ਮੇਘ ਮਲਹਾਰ ਦੇ, ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ। ਨਾਨਕ ਬਿਜਲੀਆਂ ਚਮਕਣ ਕੁਰਨ ਘਟਾ ਅਤ ਕਾਲੀਆਂ, ਬਰਸਨ ਮੇਘ ਅਪਾਰ ਨਾਨਕ ਸੰਗਮ ਪ੍ਰੀਸ ਹੁੰਦੀਆਂ। ਔਰ ਸ਼ਰਮ ਕਰਦੇ ਹਾਂ।

ਮਹਿਫੂਲ ਅਸੀਬਾਂ ਤੱਕ ਗਾਹੇ ਟਿਕ ਸਨਮਾਣੇ ਦੀਮਾਣ ਨਿਦਾਣੇ ਨਿਦਾਨ ਸੰਕਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਡੈਕਟਰ ਬੜੀ ਅਕੀਤੇ ਜਲਾਬ ਨੇ ਬੈਠੀ ਦੁਰਖਾ ਸਮਝਿਓ ਆਪ ਜੀ ਸਰਕਾਰ ਦੇ ਦਾਵੇ ਹੋ ਜੋ ਆਪ ਜੀ ਜ਼ਿੰਦਗੀ ਦੇ ਇਤਨੇ ਅਹਿਮ ਪਰੇ ਮਸਲਿਆਂ ਦੇ ਵਿੱਚੋਂ ਆਪ ਜੀ ਨੇ ਸਿੱਖਾ ਕੱਢਿਆ ਜਦੋਂ ਆਪ ਜੀ ਨੇ ਸ਼ੋਕ ਲਿਆ ਕੇ ਆਪਾਂ ਉਸ ਦਰਬਾਰ ਵਿੱਚ ਜਾਣਾ ਹੈ ਇਹ ਗੱਲ ਨਾਲ ਹੀ ਘੱਟ ਆਇਦ ਹੋ ਗਈ ਸਾਨੂੰ ਦੂਰ ਪੈਂਡ ਆਗੇ ਹੋ ਗਈ ਇੱਥੇ ਪੈਸਾ ਜੀ ਨੇ ਆਪ ਨੂੰ ਬੜੇ ਸੁੰਦਰ ਅੰਦਾਜ਼ ਦੇ ਨਾਲ ਉਹ ਸੰਗੀਤ ਦੀਆਂ ਗੱਲਾਂ ਕੀਤੀਆਂ ਹਨ ਸੱਚ ਸਮਝੋ ਜੇ ਬਾਹਰ ਲੋਕ ਬੈਠੇ ਕੰਕਨ ਜੀ ਰਣਜੀਤ ਸਿੰਘ ਸਾਹਿਬ ਜੀ ਦਸ਼ਿਆ ਸਾਹਿਬ ਜੀ ਕਾਂਤ ਜੀ ਮੇਰੇ ਅਜੀਤ ਅਜਿੰਦਰ ਸੀਤਲ ਸਿੰਘ ਜੀ ਬੈਠੇ ਸੱਚ ਸਮਝੀ ਜੋ ਸੰਗੀਤ ਹੈ ਗਾਉਣ ਦਾ ਇਹ ਗੱਲ ਤਾਂ ਨਹੀਂ ਮਜ਼ਬੂਤ ਬਿਲਕੁਲ ਗੱਲ ਤਾਂ ਨਹੀਂ ਜੇ ਕੰਨਾਂ ਚ ਗੱਲ ਪੈ ਗਈ ਨਹੀਂ ਤਦੇ ਇਹਨੇ ਰਾਜੀ ਹੋ ਗਏ ਇੰਨੇ ਰਾਜੀ ਨਹੀਂ ਸੀ ਬਣਨੇ ਜੇ ਗੱਲ ਦਾ ਮਜ਼ਬੂਤ ਨਾ ਬਣ ਗੱਲ ਹੈ ਆਦਿ ਗੱਲ ਹੈ ਮਿਹਨਤ ਜਿਹਨ ਕੀਤੀ ਸੁਪਾਰ ਹੈ ਜਿਹਦਾ ਮਰਜ਼ੀ ਕਰਦਾ ਹੈ ਇਹ ਕਰਮ ਦਾ ਕਰਮ ਹੈ ਗੱਲ ਦਾ ਕੋਈ ਮਜ਼ਬੂਤ ਨਹੀਂ ਜਿਹਨੇ ਕਰਨਾ ਹੈ ਉਹਨੂੰ ਸਾਧਨ ਦੀ ਯੋਗੀ ਨੇ ਮਿਲਣੀ ਪਹਿਲੀ ਗੱਲ ਸਾਡੇ ਤੇ ਅੱਖਰ ਲੱਗ ਗਿਆ ਹੈ ਇਹ ਤਾਂ ਆ ਸੱਚ ਜੀ ਪਾਤਸ਼ਾਹ ਜੀ ਕਿਹਾ ਤੁਹਾਡੀ ਬਚੜਾ ਬਿਲਕੁਲ ਨਹੀਂ ਮਿਲਦਾ ਸੀ ਇਸੇ ਕਰਦਨ ਸਿੰਘ ਗੁਰਗਲ ਤੋਂ ਪਿੱਛੇ ਮੈਂ ਦੋ ਗੱਲਾਂ ਕਹਿ ਕੇ ਸੱਚ ਸੰਗੀ ਦੁਨੀਆਂ ਦੇ ਦੋ ਫਾਂਡ ਆਰਟ ਹਨ ਤੀਜਾ ਦੁਨੀਆਂ ਦੇ ਕੰਮ ਕੋਈ ਦੋ ਕਿਹੜੇ ਕੰਮ ਗਾਉਣਾ ਤੇ ਪੇਂਟਿੰਗ ਪੇਂਟਿੰਗ ਦਾ ਵਜੂਦ ਬਣ ਗਿਆ ਗਾਣੇ ਦਾ ਕੋਈ ਸਰੂਪ ਨਹੀਂ ਨਾ ਸ਼ਬਦ ਦਾ ਸਰੂਪ ਹੈ ਨਾ ਆਦਾ ਸਰੂਪ ਹੈ ਨਾ ਪਰਮੇਸ਼ਵਰ ਇਹ ਅਲਿਜ ਬਾਤ ਹੈ ਜਿਹੜੇ ਜਦੋਂ ਸਾਨੂੰ ਸਮਝ ਆ ਕਿ ਕੀਰਤਨ ਕੀ ਹੈ ਤਾਂ ਫਿਰ ਸਾਚਨ ਦੀ ਆਵਾਜ਼ ਦੀ ਲੋੜ ਨਹੀਂ ਝਗੜੇ ਦੀ ਲੋੜ ਨਹੀਂ ਝਗੜੇ ਖਤਮ ਹੋਣਗੇ ਲਾਸਟ ਪੱਚੀ ਮਿੰਟ ਟਾਈਮ ਹੈ ਲਾਸਟ ਤਕਰੀਬਨ 20-22 ਮਿੰਟ ਕਰੀ ਸਮਾਪਤੀ ਕਰਨਗੇ ਸ਼ਬਦ ਹੀ ਠੀਕ ਹੈ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਸਭ ਜੋ ਬਣਾਣੀ ਹਲਾਤ ਤਕਲੀਫ ਹੈ ਯਤਨ ਕਰਾਂਗੇ ਤਾਂ ਵੀ ਨਹੀਂ ਕਹਿ ਸਕਦੇ ਇਹ ਬਹੁਤ ਮਹਾਨ ਬਾਤ ਹੈ ਅਸੀਂ ਕਹਿੰਦੇ ਹਾਂ ਕਿ ਬਿਲਕੁਲ ਪ੍ਰਤੀਭਾ ਹੈ ਆਓ ਆਪਣੀ ਫੋਟੋ ਦਾ ਜਵਾਬ ਮੈਂ ਖੁਦ ਫੋਟੋ ਵਿੱਚ ਲੱਭ ਦੋ ਨਦੀ ਸੇਵਨ ਕੀਤੀ ਯਾਦ ਮਤਲਬ ਵਾਹਿਗੁਰੂ ਜੀ ਕਾ ਖਾਲਸਾ

ਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ ਉਤਸ਼ਾਹ ਸਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਵਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਪੁੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆਂ ਬਖਸ਼ਿਸ਼ ਕਰਦਿਆਂ ਹੋਇਆਂ ਦੁਨੀਆਦਾਰੀ ਨਿਭਾਉਂਦਿਆਂ ਹੋਇਆਂ ਪਰਮੇਸ਼ੁਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤਿ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵੀਚਾ ਇੱਕ ਵਾਹਕ ਅਤੇ ਨੇੜੇ ਦਾ ਢੰਗ ਹੈ ਸੁਚੱਜਾ ਢੰਗ ਹੈ ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ, ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ। ਲੇਕਿਨ ਪਹਿਲਾਂ ਉਤਸ਼ਾਹ ਨਾਲ ਉਮਾਹ ਨਾਲ ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ, ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਏ, ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਏ, ਕਾਹਲੀ ਦਿਖਾ ਜਾਂਦਾ ਏ, ਸੁਸਤੀ ਦਿਖਾ ਜਾਂਦਾ ਏ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਏ, ਅੱਗੇ ਕਰਦੇ ਆਏ ਹਾਂ, ਥੋੜੇ ਦਿਨ ਰੈਸਟ ਕਰ ਲਈਏ, ਇਹ ਜੋ ਕਾਹਲੀਆਂ ਦਿਖਾਉਂਦਾ ਏ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ, ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ, ਛਕਦੇ ਧਿਆਨ ਨਾਲ ਗੌਰ ਨਾਲ, ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ, ਜੀਭਾ ਕੱਟੀ ਜਾਂਦੀ, ਲਹੂ ਵਗ ਜਾਂਦਾ। ਤੋ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ, ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ, ਯੋਗ ਚਬਾਉਣਾ, ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ। ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ, ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ। ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ, ਹਰਾਰਤ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ। ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ, ਤੰਦਰੁਸਤੀ ਲਈ, ਚੁਸਤੀ ਲਈ, ਚਲਾਕੀ ਲਈ, ਅਲਰਟਪਣ ਲਈ, ਸਾਵਧਾਨੀ ਲਈ, ਉਹਦੇ ਵਿੱਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ। ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ, ਇਹ ਸਭ ਕੁਝ ਸਾਵਧਾਨੀ ਨਾਲ ਹੋਇਆ, ਸੁਰਤ ਨਾਲ ਹੋਇਆ, ਧਿਆਨ ਨਾਲ ਹੋਇਆ। ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ, ਸਾਵਧਾਨੀ ਨਾਲ ਕੰਮ ਕਰਨਾ,
لیکن اندر گیا پھر کانشیس مائنڈ تے سب کانشیس مائنڈ یہ کام کرتے ہیں. ساودھانی نال گراہی کھادی بے دھیانی نال ہضم ہندی گئی تے شکتی برقرار رہی انسان ترتا پھرتا رہا کاروبار کرتا رہا. یہ تے مادے دی گل ہے تے نت ساڈے نال واپردی ہے. روحانیت اندر بھی سپرچولیزم اندر بھی پرمارتھی راہ وچ بھی ایسی ہی بات نظر آتی ہے. پہلے اتشاہ نال ادم نال انسان نو سنگت وچ آنا ہوندا ہے, گرو گھر وچ آنا ہوندا ہے, گرو گرنتھ صاحب مہاراج جی دی مقدس حضوری وچ آنا ہے. اتشاہ نال چاؤ نال ساودھانی نال تے ادم نال. اسی لیے ستگرہ نے ارشاد فرمائے نے حکم کیتے نے ادم کریندیاں جیو تم, ادم کریندیاں جیو تم کماندیاں سکھ پہنچ, ادم کریندیاں جیو تم اے سب کم ساودھانی نال نے, کماندیاں سکھ پہنچ تیائے دیاں تم پربھو مل نانک اتری چند. تو اے کم اساں ساودھانی نال کیتا اتھے حاضر ہویا, شبد دا بھوجن شبد دا لنگر گردیب نے جو داک بخشیے اس مل پنڈھارے وچوں پاٹھ راہی حکم نامیا راہی کتھا وچار راہی اتوا کیرتن راہی ساودھانی نال اے بھوجن ملیا. ربی تھر ساہی گرو گرنتھ صاحب مہاراج وچوں اے بھوجن ملیا. تھال وچ تن وستو پئیو, تھال گرو گرنتھ صاحب مہاراج, تھال وچ تن وستو پئیو ست سنتوخ وچارو, امرت نام ٹھاکر کا پیو جس کا سب سے آدھارو, جے کو کھاوے, پر اے سب کچھ ساودھانی نال کرنا ہے, جے کو کھاوے جے کو پہنچے تس کا ہوئے ادھارو. ساودھانی تو مراد ہے کیرتن کرن والے نو بھی حاضر رہنا پوے گا اتے سنن والے نو بھی حاضری دینی پوے گی, ساودھان ہونا پوے گا. پھر کی ہے گردیو کہندے نے پھر آپ ہی شکتی بخشش عنایت تے کرم ہوندا رہے گا. ہسندیاں کھلندیاں پہنندیاں کھاوندیاں او پھر آپ ہی کم چلتا رہے گا. وچے ہووے مکت جے کو کھاوے جے کو پہنچے اس کا ہوئے ادھار. اے آتمک زندگی واسطے اشد ضروری وستو گرو صاحب جی کہندے نے اس دے چھڈیاں جیو جل بل جاندا ہے. میں تجربہ کر ویکھی ایسا کردیاں ہی زندگی ہے گافلی وچ موت تو بھی بدترین دشا ہو جاندی ہے. آنکھاں جیواں وسرے مر جاؤ. کبیر صاحب کہندے نے جب لگ تاگا باہو بے ہی اس اسناد بھی مینو جب نلپی چو اندر نو تاگا کھچدا ہاں اس اسناد بھی غافلی ہو جائے پرمیشر تو میں اس نو موت ہی سمجھدا ہاں. جب لگ تاگا باہو بے ہی تب لگ وسرے رام سنیہی تے وسر نال مار جاؤں. تو گرو کرپا کرے اسی ساودھانی نال مہاراج دے چرن چاندے رویے تے پھر پامے بے دھیانی نال ہی جی میں برکیاں ازموندیاں تے داکتاں دے دیاں نے کم کردے رویے تے او جو دات پرابت ہوئی ہے او دی سید او دی گائیڈنس اکال پرخ دی بخشش نال ملی رہے گی. تیاگنا نہیں ہے لگے رہن دا مطلب ہے جے کو کھاو ہے جے کو پنچا ہے تس کا ہوئے ادھارو. گرو صاحب جی دا عہد ہے پیمان ہے وعدہ ہے اقرار ہے جے کو کھاو ہے جے کو پہنچے اس کا ہوئے ادھارو. یہ بس تجی نہ جائی نت نت رکھو ادھارو تم سنسار چرن لگ کر سب نام برم پسارو.

Sois notre Dieu. ਇਹ ਰਾਗ ਆਪ ਸਰਵਣ ਕਰ ਰਹੇ ਹੋ ਹੁਣ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਗ ਹੈ ਔਰ ਕਬੀਰ ਸਾਹਿਬ ਨੇ ਵੀ ਇਸ ਰਾਗ ਵਿੱਚ ਹੀ ਕਿਰਪਾ ਕੀਤੀ ਹੈ ਬੜੇ ਪਿਆਰ ਨਾਲ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਬੜੇ ਪਿਆਰ ਨਾਲ ਸੁਣੀ ਔਰ ਜੋ ਇਸਦਾ ਤਾਲ ਹੈ ਉਹ 15 ਮਾਤਰਾ ਹੈ

ਕਰ ਦੇ ਵਿਚਾਰੀਏ ਸੋਚ ਮਾਰੀਏ

Thank you.

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਰ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈ ਹੈ।

ਤਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗੁਆਈ ਧਰਮ ਹੇ ਸੀਸ ਦਿੱਤੇ ਬੰਦ ਬੰਦ ਕੁਟਵਾਏ ਪੁੱਠੀਆਂ ਖਲਾਂ ਲੁਹਾਈਆਂ ਉਬਲਦੀਆਂ ਦੇਗਾਂ ਚ ਬੈਠੇ ਅਸਹਿ ਤੇ ਕੈਕਟ ਸਹਾਰਦਿਆਂ ਆਇਆ ਸਿੱਖੀ ਸਿਦਕ ਨਹੀਂ ਹਾਰਿਆ ਮਨ ਅਡੋਰ ਰੱਖਿਆ।

ਦਰਦ ਉਹਦੇ ਵਿੱਚੋਂ ਤੁਸੀਂ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੁੱਖ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲੜ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ, ਕੀ ਕਹਿੰਦੇ ਹਨ।

दर्शनी शब्द श्रुति ही बुद्ध बल ही सुतो हस्त न पावल चित्त ही।

ਗੁਰਮਤਿ ਸੰਗੀਤ ਵਿੱਚ ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ ਕਿਉਂਕਿ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਸਦ ਸੱਚ ਰਹਿ ਹੈ ਸੱਚਾ ਨਾਮ ਪਿਆਰ ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ ਆਰੋਹ ਵਿੱਚ ਗੰਧਾਰ ਵਰਜਿਤ ਹੈ ਬਾਦੀ ਪੰਚਮ ਅਤੇ ਸੰਵਾਦੀ ਰਿਸ਼ਵ ਹੈ ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ ਸਰਵਣ ਕਰੋ ਪਹਿਲਾ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ

ਜਿਸ ਦੇ ਤਮਾਮ ਰੂਪ ਨੇ ਤੇ ਕਈ ਰੂਪਾਂ ਦੇ ਅੰਦਰ ਉਹ ਨਜ਼ਰ ਆ ਰਿਹਾ ਹੈ। ਇੱਕ ਰੂਪ ਨਹੀਂ ਉਸਦਾ, ਵਾਸਤਵ ਸਰੂਪ ਉਸਦਾ ਕੁਝ ਹੋਰ ਹੈ ਤੇ ਸੰਸਾਰ ਦਾ ਸਰੂਪ ਕੁਝ ਉਸਦਾ ਹੋਰ ਹੈ। ਕਈ ਰੂਪਾਂ ਦੇ ਅੰਦਰ ਨਜ਼ਰ ਆਉਂਦਾ। ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਤ ਦਾ ਸਪਸ਼ਟੀਕਰਨ ਦਿੱਤਾ ਤੇ ਕਹਿੰਦੇ ਵੀ ਤੇਰੇ ਕਿਹੜੇ ਕਿਹੜੇ ਰੂਪ ਨੇ ਹੇ

0: ਅਤੀਤ ਕਾਉ ਸਰਗੁਣ ਸਮੇਤ ਹੋ।
1: ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਅੱਜ ਇੱਕ ਹੋਰ ਸਰੂਪ, ਕਿਉਂਕਿ ਅਕਾਲ ਪੁਰਖ ਦੇ ਕਈ ਰੂਪ ਨੇ ਤੇ ਉਸ ਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ। ਕਤੋਂ ਤੇ ਸਚੇਤ ਰੂਪ ਹੋ ਕੇ ਚੇਤਨ ਅਵਸਥਾ ਵਿੱਚ ਤੁਰਿਆ ਫਿਰਦਾ, ਕਤੋਂ ਅਚੇਤ ਹੋ ਕੇ ਸੁੱਤਾ ਪਿਆ, ਕਿਤੇ ਭਿਖਾਰੀ ਬਣ ਕੇ ਭੀਖ ਮੰਗਦਾ ਫਿਰਦਾ ਤੇ ਕਿਤੇ ਮਹਾਦਾਨੀ ਹੋ ਕੇ ਦਾਨ ਕਰਦਾ ਫਿਰਦਾ, ਕਹੂੰ ਮਹਾਰਾਜਿਆਂ ਨੂੰ ਦਾਨ ਦਿੰਦਾ ਫਿਰਦਾ ਤੇ ਕਹੂੰ ਵੱਡੇ ਵੱਡੇ ਛਤਰਪਤੀ ਮਹਾਰਾਜਿਆਂ ਕੋਲੋਂ ਧਰਤੀ ਖੋਹ ਲੈਂਦਾ, ਕਿਤੇ ਉਹ ਵੇਦ ਦਾ ਰੂਪ ਬਣ ਜਾਂਦਾ, ਕਿਤੇ ਉਹ ਤਿੰਨਾਂ ਗੁਣਾਂ ਦਾ ਰੂਪ ਬਣ ਜਾਂਦਾ, ਕਿਤੇ ਉਹ ਸਰਬ ਗੁਣਾਂ ਦਾ ਸੰਪੰਨ ਵਾਹਿਗੁਰੂ ਮਾਲਕ ਹੋ ਕੇ ਤੇ ਸੰਸਾਰ ਦੇ ਅੰਦਰ ਨਜ਼ਰ ਆਉਂਦਾ। ਉਹ ਅਕਾਲ ਪੁਰਖ ਦਾ ਰੂਪ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜੋ ਆਪ ਜੀ ਪਾਸ ਕੱਲ ਦੇ ਪਹੁੰਚ ਚੁੱਕੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਜਿਹੜੇ ਜਾਗਦੀ ਰੂਪ ਜਾਗਦੀ ਜੋਤ ਹੈ, ਉਹ ਅੱਜ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਨਾਨਕ ਸਤਸੰਗ ਸਾਹਿਬ ਵਿਖੇ ਸੁਸ਼ੋਭਿਤ ਹਨ। ਹੁਣ ਉਹਨਾਂ ਸਰੂਪਾਂ ਨੂੰ ਆਪਾਂ ਸੱਚਖੰਡ ਵਿਖੇ ਲੈ ਕੇ ਜਾਣਾ, ਜੋ ਮਹਾਰਾਜ ਸਾਹਿਬ ਜੀ ਦਾ ਅਸਲ ਅਸਥਾਨ ਹੈ, ਉੱਥੇ ਬਿਰਾਜਮਾਨ ਕਰਾਉਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਗੁਰੂ ਨਹੀਂ ਬਲਕਿ ਸਾਰੇ ਸੰਸਾਰ ਦੇ ਸਾਂਝੇ ਗੁਰੂ ਹਨ। ਸਾਰੇ ਸੰਸਾਰ ਦੀ ਬਾਣੀ, ਸਾਰੇ ਸੰਸਾਰ ਦਾ ਭਰਮ ਦੂਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਅੰਦਰ, ਸੱਚ ਦੇ ਨਾਲ ਜੋੜਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੇ ਸੱਚ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕੀਤਾ। ਇਸ ਦੇ ਵਿੱਚੋਂ ਕੇਵਲ ਸੱਚ ਹੀ ਸੱਚ ਲੱਭੇਗਾ, ਸੰਸਾਰ ਦੇ ਪਦਾਰਥ ਮਿਲੇ ਲੱਭਣਗੇ, ਬੜੀਆਂ ਬੜੀਆਂ ਵਸਤੂਆਂ ਇਸ ਦੇ ਵਿੱਚੋਂ ਲੱਭਣਗੀਆਂ, ਸਾਇੰਸ ਇਸ ਦੇ ਵਿੱਚ ਹੈ, ਸੰਸਾਰ ਦੀ ਫਿਲਾਸਫੀ ਇਸ ਦੇ ਵਿੱਚ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕੇਵਲ ਨਹੀਂ ਥਾਂ ਤੇ ਇੱਕ ਚੀਜ਼ ਨੂੰ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਝੂਠ ਨੂੰ ਥਾਂ ਨਹੀਂ, ਇਸ ਦੇ ਵਿੱਚ ਝੂਠ ਨਹੀਂ ਹੈ। ਕੇਵਲ ਸੰਸਾਰ ਦੀ ਇੱਕ ਵਸਤੂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਝੂਠ ਨਹੀਂ, ਬਾਕੀ ਸਭ ਵਸਤੂਆਂ ਸੰਸਾਰ ਦੀਆਂ ਲੱਭ ਲਓ, ਇਸ ਦੇ ਵਿੱਚੋਂ ਪਵਿੱਤਰ ਸਰੂਪ ਹੈ, ਜਾਗਦੀ ਜੋਤ ਹੈ, ਇਸ ਦੇ ਵਿੱਚੋਂ ਜਿਹੜੀ ਵਸਤੂ ਲੱਭੋਗੇ, ਕਿਉਂਕਿ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬੜੇ ਬੜੇ ਪਦਾਰਥ ਨੇ, ਲੱਭਣ ਦੀ ਲੋੜ ਹੈ, ਲੱਭ ਜਾਣਗੇ, ਮਿਲ ਜਾਣਗੇ, ਵਸਤੂ ਪ੍ਰਾਪਤ ਹੋ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਐਸਾ ਪਾਵਨ ਗੁਰੂ ਹੈ, ਆਓ ਕਿਉਂਕਿ 8 ਵਜੇ ਸਮਾਪਤੀ ਕਰਕੇ ਉਦੋਂ ਬਾਅਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਕਰਨੀ ਤੇ ਸੇਵਾ ਕਰਨੀ ਹੈ ਸ਼ੁੱਧ ਮਨ ਨਾਲ। ਐਸੇ ਗੁਰ ਕੋ ਬਲ ਬਲ ਜਾਈਏ, ਰਸਨਾ ਦੇ ਉੱਪਰ ਸਾਡੇ ਇਹ ਪੰਕਤੀ ਹੋਵੇ, ਸੀਸ ਉੱਪਰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਵਾਰਾ ਹੋਵੇ ਤੇ ਕਹੀਏ ਮਹਾਰਾਜ ਤੂੰ ਤੇ ਮੁਕਤ ਹੈ, ਸਾਨੂੰ ਮੁਕਤ ਕਰ ਦੇ, ਅਸੀਂ ਮੈਲਾਂ ਦੇ ਭਰੇ ਹੋਏ ਹਾਂ, ਪਾਪੀ ਜੀਵ ਹਾਂ, ਸਾਨੂੰ ਮੁਕਤ ਕਰ ਸਤਿਗੁਰਾ। ਤੇਰਾ ਪਵਿੱਤਰ ਸਰੂਪ ਜਿਸ ਦੇ ਸੀਸ ਦੇ ਉੱਪਰ ਆ ਜਾਵੇ, ਉਸ ਦੇ ਅੰਦਰ ਸੰਸਾਰ ਦੀਆਂ ਮੈਲਾਂ ਰਹਿ ਜਾਣ, ਮਹਾਰਾਜ ਤੂੰ ਮੁਕਤੀ ਦਾ ਦਾਤਾ, ਆਪ ਮੁਕਤ ਮੋਹੇ ਤਾਰੇ, ਮੈਨੂੰ ਤਾਰ ਲੈ, ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰ ਦੇ। ਪੂਰਨ ਸ਼ਰਧਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਕਰਨੀ ਹੈ, ਹੱਥ ਸੁੱਚੇ ਕਰਕੇ ਜੋੜੇ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸਾ ਕਰਕੇ, ਬਈ ਅੱਜ ਪਵਿੱਤਰ ਗੁਰੂ ਦਾ ਸੰਗ ਹੋ ਰਿਹਾ, ਪੂਰਨ ਗੁਰੂ ਦਾ ਸੰਗ ਹੋ ਰਿਹਾ, ਕਿਤੇ ਮਹਿਸੂਸ ਕਰੋ, ਕਿਤੇ ਯਾਰ ਦੋਸਤ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਹੋਵੇ ਨਾ, ਕਿਸੇ ਯਾਰ ਦੋਸਤ ਦੇ ਨਾਲ ਇੱਕ ਪਲ ਵੀ ਬਤੀਤ ਕਰਨ ਵਿੱਚ ਆ ਜਾਏ, ਬੜਾ ਸਕੂਨ ਮਿਲਦਾ। ਅੱਜ ਗੁਰੂ ਦੇ ਨਾਲ ਵੇਖੀਏ ਵੀ ਇਹ ਸਤਸੰਗ ਕੀਤਾ ਹੋਇਆ ਕਿੰਨਾ ਸਫਲ ਹੁੰਦਾ, ਕਿੰਨਾ ਸੁਖਦਾਇਕ ਹੁੰਦਾ, ਕਿੰਨਾ ਰਿਲੈਕਸ ਮਿਲਦਾ, ਕਿੰਨੀ ਸਾਡੀ ਜ਼ਿੰਦਗੀ ਦੇ ਅੰਦਰ ਪਰਿਵਰਤਨ ਆਉਂਦਾ। ਆਓ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਲਿਹਾਰ ਜਾਂਦੇ ਹੋਏ

ਸਰਬਕਲਾ ਭਰਪੂਰ ਪ੍ਰਭ ਬਿਰਥਾ ਜਾਨ ਨਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾ ਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾ ਸਭ ਕਿਛ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਟੁਟੈ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾ